0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੈ ਹਰਜੀਤ ਕੌਰ। ਅੱਜ ਦੇ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਸੁਨੀਲ ਬੰਗੜ ਦੀ ਵਾਰਤਾ ਸੁਣਵਾਵਾਂਗੇ, ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਤੇ ਨਾਲ ਹੀ ਸੁਫੀਆਨਾ ਕਲਾਮ ਸੁਣਾਂਗੇ। ਪਰ ਪਹਿਲਾਂ ਇਸ ਵਿਸ਼ੇ 'ਤੇ ਗੱਲ ਕਰਦੇ ਹਾਂ। ਸਾਡੇ ਗੁਆਂਢੀ, ਸਾਡੇ ਸਹਿਯੋਗੀ, ਸਾਡੇ ਗੁਆਂਢੀ ਸਾਡੇ ਆਸੇ ਪਾਸੇ ਰਹਿਣ ਵਾਲੇ ਲੋਕੀ ਹੁੰਦੇ ਨੇ ਜਿਨ੍ਹਾਂ ਦੀ ਸਾਡੀ ਜ਼ਿੰਦਗੀ 'ਚ ਖਾਸ ਥਾਂ ਹੁੰਦੀ ਏ। ਕਹਿੰਦੇ ਨੇ ਗੁਆਂਢ ਚੰਗਾ ਹੋਵੇ ਕਿਉਂਕਿ ਚੰਗੇ ਗੁਆਂਢੀ ਸਾਡੀ ਸਹਾਇਤਾ ਕਰਦੇ ਨੇ, ਸਾਡੀ ਜ਼ਿੰਦਗੀ ਨੂੰ ਸੁਖਾਵਾਂ ਤੇ ਸੁਰੱਖਿਅਤ ਬਣਾਉਂਦੇ ਨੇ। ਉਹਨਾਂ ਦਾ ਵਿਵਹਾਰ ਮਿੱਤਰਾਂ ਵਾਂਗੂ ਹੁੰਦਾ ਏ। ਆਪਣੇ ਗੁਆਂਢ ਨਾਲ ਜੇਕਰ ਅਸੀਂ ਵੀ ਚੰਗਾ ਵਿਵਹਾਰ ਕਰੀਏ, ਆਪਸ 'ਚ ਮਿਲਵਰਤਨ ਬਣਿਆ ਰਹੇ, ਤਾਂ ਔਖੇ ਵੇਲੇ ਅਚਨਚੇਤ ਬਿਮਾਰ ਹੋਣ ਤੇ, ਕੋਈ ਹਾਦਸਾ ਹੋਣ ਤੇ ਉਹ ਸਾਥ ਦਿੰਦੇ ਨੇ। ਰਿਸ਼ਤੇਦਾਰ ਜਾਂ ਹੋਰ ਮਿੱਤਰ ਤਾਂ ਦੂਰ ਰਹਿੰਦੇ ਨੇ, ਪਹਿਲਾ ਮਦਦਗਾਰ ਗੁਆਂਢ ਹੀ ਹੁੰਦਾ ਏ। ਇੱਕ ਚੰਗੇ ਗੁਆਂਢੀ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣ ਦੇ ਨਾਲ ਨਾਲ ਸਾਡੇ ਬੱਚਿਆਂ ਨੂੰ ਵੀ ਅਨੁਸ਼ਾਸਨ 'ਚ ਰਹਿਣਾ ਸਿਖਾਉਂਦੇ ਨੇ। ਜਦੋਂ ਅਸੀਂ ਘਰੋਂ ਬਾਹਰ ਹੁੰਦੇ ਹਾਂ ਤਾਂ ਗੁਆਂਢ ਤੋਂ ਬਾਅਦ ਰਾਖੀ ਕੋਈ ਨਹੀਂ ਕਰ ਸਕਦਾ, ਪਿੱਛੋਂ ਘਰ 'ਚ ਰਹਿੰਦੇ ਬੱਚਿਆਂ ਤੇ ਬਜ਼ੁਰਗਾਂ ਦੀ ਵੀ ਉਹ ਦੇਖਭਾਲ ਕਰ ਲੈਂਦੇ ਨੇ। ਤੁਹਾਡੀ ਗੈਰ ਹਾਜ਼ਰੀ 'ਚ ਕੋਈ ਪਾਰਸਲ ਆ ਗਿਆ, ਡਾਕ ਆ ਗਈ, ਉਹ ਵੀ ਲੈ ਕੇ ਸੰਭਾਲ ਕੇ ਰੱਖ ਲੈਂਦੇ ਨੇ। ਇਹ ਤਾਂ ਹੀ ਸੰਭਵ ਹੈ ਜੇ ਸਾਡੇ ਸਾਰਿਆਂ 'ਚ ਪਰਿਵਾਰ ਵਾਲਾ ਰਿਸ਼ਤਾ ਬਣੇ। ਸਾਨੂੰ ਸਾਰਿਆਂ ਨਾਲ ਪਿਆਰ ਕਰਨਾ ਚਾਹੀਦਾ ਏ। ਬੰਦਾ ਕਿਤੇ ਵੀ ਇਕੱਲਾ ਪੈ ਜਾਵੇ ਤਾਂ ਗੁਆਂਢ ਇਕੱਲਾਪਣ ਮਹਿਸੂਸ ਨਹੀਂ ਹੋਣ ਦਿੰਦਾ, ਹਿੰਮਤ ਦਿੰਦਾ ਏ। ਫਿਰ ਘਰ 'ਚ ਜਨਮਦਿਨ, ਸਾਲਗਿਰਾ, ਤਿਉਹਾਰ ਆਦਿ ਖੁਸ਼ੀ ਦੇ ਮੌਕਿਆਂ 'ਤੇ ਇਕੱਠੇ ਜਸ਼ਨ ਮਨਾਉਣ ਨਾਲ ਖੁਸ਼ੀਆਂ ਵੱਧਦੀਆਂ ਨੇ। ਹੋਰ ਨਹੀਂ ਤਾਂ ਸਰੋਤਿਓ, ਘਰ 'ਚ ਕੋਈ ਸਮਾਨ ਮੁੱਕ ਗਿਆ, ਪਿੰਡਾਂ 'ਚ ਤੁਸੀਂ ਵੇਖਿਆ ਹੋਏਗਾ ਤਾਂ ਚੀਨੀ, ਚਾਹ ਪੱਤੀ, ਮੰਜਾ, ਬਿਸਤਰਾ ਇੱਕ ਦੂਜੇ ਦੇ ਘਰਾਂ 'ਚੋਂ ਲੈ ਆਉਂਦੇ ਸਨ। ਇਸੇ ਤਰ੍ਹਾਂ ਸ਼ਹਿਰਾਂ 'ਚ ਵੀ ਜੇ ਗੁਆਂਢੀਆਂ ਨਾਲ ਸਾਂਝ ਹੋਵੇ ਤਾਂ ਇਸ ਤਰ੍ਹਾਂ ਦਾ ਸਹਿਯੋਗ ਮਿਲ ਜਾਂਦਾ ਏ। ਗੁਆਂਢੀਆਂ ਨਾਲ ਦੋਸਤੀ ਵਧਾਉਣ ਲਈ ਉਹਨਾਂ ਨੂੰ ਹੱਸ ਕੇ ਮਿਲੋ, ਉਹਨਾਂ ਦੀ ਮਦਦ ਕਰੋ, ਸਤਿਕਾਰ ਕਰੋ। ਹਾਂ, ਉਹਨਾਂ ਦੇ ਨਿੱਜੀ ਮਾਮਲਿਆਂ 'ਚ ਦਖਲ ਨਾ ਦਿਓ। ਕੋਈ ਅਜਿਹਾ ਕੰਮ ਸਾਡੇ ਕੋਲੋਂ ਨਾ ਹੋਵੇ ਕਿ ਗੁਆਂਢੀ ਨੂੰ ਨੁਕਸਾਨ ਪਹੁੰਚੇ। ਆਲਾ ਦੁਆਲਾ ਸਾਫ਼ ਸੁਥਰਾ ਰੱਖੋ, ਗੱਡੀ ਸਹੀ ਤਰੀਕੇ ਪਾਰਕ ਕਰੋ, ਕਿਸੇ ਦਾ ਮਖੌਲ ਨਾ ਬਣਾਓ। ਜੇ ਕਿਸੇ ਗੁਆਂਢੀ ਨੇ ਤੁਹਾਡੇ ਨਾਲ ਪਰਿਵਾਰ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ ਤਾਂ ਅਗਾਂਹ ਕਿਸੇ ਨੂੰ ਨਾ ਦੱਸੋ। ਇਹ ਮਿੱਤਰਤਾ ਬਣਾਈ ਰੱਖਣ ਦਾ ਸਭ ਤੋਂ ਵੱਡਾ ਗੁਣ ਹੈ। ਨਾਲ ਹੀ ਕਿਸੇ ਚੀਜ਼ ਦਾ ਗੁਮਾਨ ਨਾ ਕਰੋ ਤੇ ਹਰ ਵੇਲੇ ਆਪਣੀਆਂ ਵਡਿਆਈਆਂ ਨਾ ਕਰਦੇ ਰਹੋ। ਗੁਆਂਢੀ ਨੂੰ ਚੰਗੀ ਸਲਾਹ ਦੇਣਾ ਵੀ ਰਿਸ਼ਤਿਆਂ ਨੂੰ ਗੂੜਾ ਕਰਨਾ ਏ। ਇਸ ਲਈ ਚੰਗੇ ਗੁਆਂਢੀ ਬਣੋ ਤੇ ਬਣਾਓ। ਤੇ ਹੁਣ ਗੱਲਾਂ ਬਹੁਤ ਹੋ ਗਈਆਂ, ਹੁਣ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਇੱਕ ਵਾਰਤਾ, ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ। ਵਾਰਤਾਕਾਰ ਨੇ ਸੁਨੀਲ ਬੰਗੜ।
1: ਅੱਜ ਦੇ ਦੌਰ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਸਾਡੇ ਜੀਵਨ ਵਿੱਚ ਇੱਕ ਨਵਾਂ ਇਨਕਲਾਬ ਲਿਆ ਦਿੱਤਾ ਹੈ। ਇਹ ਸਾਡੇ ਜੀਵਨ ਦੇ ਕਈ ਪੱਖਾਂ ਨੂੰ ਬਦਲਦੀ ਹੋਈ ਨਜ਼ਰ ਆ ਰਹੀ ਹੈ ਅਤੇ ਭਵਿੱਖ ਵਿੱਚ ਸਾਰੀ ਦੁਨੀਆ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਨੁੱਖੀ ਜੀਵਨ ਵਿੱਚ ਵਰਤੋਂ ਬਾਰੇ ਬਹੁਤ ਉਤਸ਼ਾਹਿਤ ਹੈ। ਚਲੋ ਅਸੀਂ ਇਹ ਸਮਝਦੇ ਹਾਂ, ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਸ ਨੂੰ AI ਮਸ਼ੀਨੀ ਬੁੱਧ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਅਸਲ ਵਿੱਚ ਕੀ ਹੈ

ਅਤੇ ਇਸ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਅਤੇ ਇਹ ਕਿਵੇਂ ਸਾਡੀ ਦੁਨੀਆ ਬਦਲ ਰਹੀ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਭਾਵ ਮਨੁੱਖ ਦੁਆਰਾ ਨਿਰਮਿਤ ਸੋਚ ਸ਼ਕਤੀ ਜੋ ਮਸ਼ੀਨਾਂ ਨੂੰ ਮਨੁੱਖੀ ਬੁੱਧੀਮਾਨ ਕਾਰਜਾਂ ਨੂੰ ਨਿਭਾਉਣ ਦੇ ਯੋਗ ਬਣਾਉਂਦੀ ਹੈ, ਜਿਸ ਵਿੱਚ ਸਿੱਖਣਾ, ਸਮਝਣਾ, ਪਛਾਣਨਾ ਅਤੇ ਫੈਸਲੇ ਲੈਣਾ ਵੀ ਸ਼ਾਮਲ ਹਨ। ਅੱਜ ਅਸੀਂ ਵੇਖ ਰਹੇ ਹਾਂ ਕਿ ਇਹ ਟੈਕਨੋਲੋਜੀ ਹਰ ਖੇਤਰ ਵਿੱਚ ਬਹੁਤ ਹੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਜੇਕਰ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਇਸ ਦੀ ਖੋਜ ਇੱਕ ਕੰਪਿਊਟਰ ਸਾਇੰਸਦਾਨ ਜਾਨ ਮੈਕਾਰਥੀ ਨੇ 1950 ਦੇ ਦਹਾਕੇ ਵਿੱਚ ਕੀਤੀ ਸੀ ਅਤੇ ਇਸ ਵਿੱਚ ਸਮੱਸਿਆਵਾਂ ਹੱਲ ਕਰਨ ਅਤੇ ਪ੍ਰਤੀਕਾਤਮਕ ਤਰੀਕਿਆਂ ਵਰਗੇ ਵਿਸ਼ਿਆਂ ਦੀ ਖੋਜ ਕੀਤੀ ਗਈ ਸੀ। 1960 ਦੇ ਦਹਾਕੇ ਵਿੱਚ ਅਮਰੀਕੀ ਰੱਖਿਆ ਵਿਭਾਗ ਨੇ ਇਸ ਵਿੱਚ ਦਿਲਚਸਪੀ ਵਿਖਾਈ ਅਤੇ ਬੁਨਿਆਦੀ ਮਨੁੱਖੀ ਤਰਕ ਦੀ ਨਕਲ ਕਰਨ ਲਈ ਕੰਪਿਊਟਰਾਂ ਦੀ ਸਿਖਲਾਈ ਦੇਣੀ ਸ਼ੁਰੂ ਕੀਤੀ। ਅਮਰੀਕਾ ਦੀ ਡਿਫੈਂਸ ਐਡਵਾਂਸ ਰਿਸਰਚ ਪ੍ਰੋਜੈਕਟ ਏਜੰਸੀ ਨੇ 1970 ਦੇ ਦਹਾਕੇ ਵਿੱਚ ਸਟਰੀਟ ਮੈਪਿੰਗ ਪ੍ਰੋਜੈਕਟਾਂ ਨੂੰ ਪੂਰਾ ਕੀਤਾ ਅਤੇ ਸੰਨ 2003 ਵਿੱਚ ਬੁੱਧੀਮਾਨ ਨਿੱਜੀ ਸਹਾਇਕ ਜਿਵੇਂ ਸੀਰੀ ਅਲੈਕਸਾ ਆਦਿ ਪੈਦਾ ਕੀਤੇ ਗਏ। ਅੱਜ ਦੇ ਦੌਰ ਵਿੱਚ ਮਲਟੀ ਏਜੰਟ ਆਰਟੀਫਿਸ਼ੀਅਲ ਸਿਸਟਮ ਤਾਂ ਪੂਰੀ ਤਰ੍ਹਾਂ ਗੇਮ ਚੇਂਜਰ ਹੀ ਸਾਬਤ ਹੋ ਰਹੇ ਹਨ, ਕਿਉਂਕਿ ਇਹ ਉਤਪਾਦਕਤਾ, ਕੁਸ਼ਲਤਾ ਅਤੇ ਨਵੀਨਤਾ ਦੀ ਇੱਕ ਨਵੀਂ ਲਹਿਰ ਦਾ ਵਾਅਦਾ ਕਰ ਰਹੇ ਹਨ। ਮਲਟੀ ਏਜੰਟ ਆਰਟੀਫਿਸ਼ੀਅਲ ਇੰਟੈਲੀਜੈਂਸ ਦੁਆਰਾ ਮਨੁੱਖੀ ਸਮਰੱਥਾ ਨੂੰ ਕਈ ਗੁਣਾ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਇਹਨਾਂ ਪ੍ਰਕਿਰਿਆਵਾਂ ਵਿੱਚ ਸਿਖਲਾਈ, ਤਰਕ ਅਤੇ ਸਵੈ ਸੁਧਾਰ ਵੀ ਸ਼ਾਮਲ ਹਨ। ਇਹ ਸੰਗਠਨ ਮਨੁੱਖੀ ਸ਼ਕਤੀ ਨੂੰ ਬਚਾਉਂਦਾ ਹੈ ਅਤੇ ਉਤਪਾਦਕਤਾ ਨੂੰ ਵਧਾਉਂਦਾ ਹੈ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਮਨੁੱਖ 'ਤੇ ਕੰਮ ਦਾ ਬੋਝ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ, ਇਸ ਲਈ ਇਸ ਨੂੰ ਸਵੈ ਚਲਿਤ ਕਰਨਾ ਇੱਕ ਵਧੀਆ ਵਿਚਾਰ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਦੁਆਰਾ ਕੰਪਨੀਆਂ ਹੁਨਰਮੰਦ ਵਿਅਕਤੀਆਂ ਨੂੰ ਕੰਪਨੀਆਂ ਦੇ ਵਿਕਾਸ ਲਈ ਚੁਣ ਸਕਦੀਆਂ ਹਨ। ਕੰਪਨੀਆਂ ਸਾਰੇ ਨਿਯਮਤ ਅਤੇ ਰੋਜ਼ਾਨਾ ਦੇ ਕੰਮ ਮਨੁੱਖਾਂ ਦੀ ਥਾਂ ਸਵੈ ਚਲਿਤ ਮਸ਼ੀਨਾਂ ਤੋਂ ਲੈ ਰਹੀਆਂ ਹਨ। ਅੱਜ ਅਸੀਂ ਵੇਖ ਰਹੇ ਹਾਂ ਕਿ ਮਨੁੱਖ ਦੇ ਜੀਵਨ ਵਿੱਚ ਮਸ਼ੀਨੀ ਬੁੱਧ ਨੇ ਇੱਕ ਵਿਸ਼ਾਲ ਸਥਾਨ ਪਾ ਲਿਆ ਹੈ ਅਤੇ ਕਿਸੇ ਵੀ ਖੇਤਰ ਦੀ ਆਧੁਨਿਕਤਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਯੋਗਦਾਨ ਤੋਂ ਹੀ ਨਿਰਧਾਰਿਤ ਕੀਤੀ ਜਾ ਰਹੀ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਨਾਲ ਜੋਖਮ ਜਾਂ ਖਤਰੇ ਵਾਲੇ ਕੰਮ ਵੀ ਬਹੁਤ ਆਸਾਨ ਹੋ ਗਏ ਹਨ। ਇਸ ਤਕਨੀਕ ਦੀ ਵਰਤੋਂ ਕਰਕੇ ਬਣਾਏ ਗਏ ਰੋਬੋਟ ਅਤੇ ਮਸ਼ੀਨਾਂ ਕਈ ਜੋਖਿਮ ਭਰੇ ਕੰਮ ਜਿਵੇਂ ਬੰਬ ਨੂੰ ਅਸਫਲ ਕਰਨਾ, ਵਧੇਰੇ ਠੰਡੇ ਜਾਂ ਗਰਮ ਇਲਾਕਿਆਂ ਵਿੱਚ ਕੰਮ ਕਰਨਾ, ਸਮੁੰਦਰ ਦੇ ਡੂੰਘੇ ਤਲ ਦੀ ਪੜਤਾਲ ਕਰਨ ਅਤੇ ਕੋਲੇ ਦੀਆਂ ਖਾਨਾਂ ਆਦਿ ਵਿੱਚ ਕੰਮ ਕਰਨ ਵਿੱਚ ਬਹੁਤ ਸਹਾਈ ਹਨ। ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਨਾਲ ਗਲਤੀ ਹੋਣ ਦੀ ਸੰਭਾਵਨਾ ਬਹੁਤ ਹੀ ਘੱਟ ਜਾਂਦੀ ਹੈ। ਸਿੱਟੇ ਵਜੋਂ ਕੋਈ ਵੀ ਕੰਮ ਘੱਟ ਸਮੇਂ ਵਿੱਚ ਕਰਕੇ ਸਹੀ ਨਤੀਜਿਆਂ 'ਤੇ ਪਹੁੰਚਿਆ ਜਾ ਸਕਦਾ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਹਰ ਖੇਤਰ ਵਿੱਚ ਨਵੀਆਂ ਖੋਜਾਂ ਕਰਨ ਦੀ ਯੋਗਤਾ ਵੀ ਪ੍ਰਦਾਨ ਕਰਦੀ ਹੈ, ਜਿਸ ਨਾਲ ਗੁੰਝਲਦਾਰ ਸਮੱਸਿਆਵਾਂ ਨੂੰ ਆਸਾਨੀ ਨਾਲ ਹੱਲ ਕਰਨ ਵਿੱਚ ਸਹਾਇਤਾ ਮਿਲਦੀ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਡਿਜੀਟਲ ਸਹਾਇਕ ਸਾਡੀਆਂ ਲੋੜਾਂ ਨੂੰ ਸਮਝਣ ਦੇ ਵੀ ਸਮਰੱਥ ਹਨ ਅਤੇ ਇਹ ਸਾਡੀ ਲੋੜ ਮੁਤਾਬਕ ਸਾਡੀ ਮਦਦ ਕਰਦੇ ਹਨ, ਜਿਸ ਨਾਲ ਸਮੇਂ ਅਤੇ ਮਨੁੱਖੀ ਯਤਨਾਂ ਦੀ ਬਹੁਤ ਬੱਚਤ ਹੋ ਜਾਂਦੀ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਸੂਝਵਾਨ ਸਿਸਟਮ ਦਾ ਨਿਰਮਾਣ ਕੀਤਾ ਜਾਂਦਾ ਹੈ ਜੋ ਖਤਰੇ ਅਤੇ ਡਾਟਾ ਦੀ ਉਲੰਘਣਾ ਦੀ ਪਛਾਣ ਕਰਦਾ ਹੈ ਅਤੇ ਸੁਰੱਖਿਆ ਦੇ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਵਿੱਚ ਸਹਾਇਤਾ ਕਰਦਾ ਹੈ। ਮਸ਼ੀਨ ਲਰਨਿੰਗ ਐਲਗੋਰਿਦਮ ਅਤੇ ਮਾਡਲ ਦੀ ਮਦਦ ਨਾਲ ਗੰਭੀਰ ਬਿਮਾਰੀਆਂ ਜਿਵੇਂ ਕਿ ਕੈਂਸਰ, ਪਾਰਕਿੰਸਨ ਆਦਿ ਦੀ ਪਛਾਣ ਅਤੇ ਇਸ ਸੰਬੰਧੀ ਭਵਿੱਖਬਾਣੀ ਕਰਨ ਵਿੱਚ ਮਦਦ ਮਿਲਦੀ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਵਰਚੁਅਲ ਸਹਾਇਕ ਅਲੈਕਸਾ, ਸੀਰੀ ਅਤੇ ਕੋਰਟਾਨਾ ਦਾ ਨਿਰਮਾਣ ਸੰਭਵ ਹੋਇਆ ਜੋ ਸਾਡੀ ਹਰ ਪੁੱਛ ਗਿੱਛ ਦਾ ਜਵਾਬ ਦਿੰਦੇ ਹਨ। ਅੱਜ ਕੱਲ੍ਹ ਦੇ ਬਹੁਤ ਪ੍ਰਚਲਿਤ ਸੋਸ਼ਲ ਮੀਡੀਆ ਚੈਨਲਾਂ ਆਦਿ 'ਤੇ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਪ੍ਰਯੋਗ ਹੁੰਦਾ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉਪਯੋਗ ਨਾਲ ਵਪਾਰਕ ਕੰਪਨੀਆਂ ਬਹੁਤ ਸਾਰਾ ਡਾਟਾ ਇਕੱਠਾ ਕਰਦੀਆਂ ਹਨ ਅਤੇ ਫਿਰ ਇਸ ਡਾਟੇ ਦਾ ਉਪਯੋਗ ਉਹ ਮਾਰਕੀਟਿੰਗ ਦੇ ਫੈਸਲਿਆਂ, ਪਹਿਲਕਦਮੀਆਂ ਨੂੰ ਚਲਾਉਣਾ ਅਤੇ ਸੰਚਾਲਨ ਕਰਨਾ, ਗ੍ਰਾਹਕ ਸੇਵਾ ਨੂੰ ਬਿਹਤਰ ਬਣਾਉਣ ਵਿੱਚ ਕਰਦੀਆਂ ਹਨ। ਆਪਣੇ ਮਨਪਸੰਦ ਅਗਲੇ ਗਾਣੇ ਜਾਂ ਸ਼ੋਅ ਨੂੰ ਦੇਖਣ ਸੁਣਨ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਦੁਆਰਾ ਸੰਚਾਲਿਤ ਸਿਫਾਰਿਸ਼ ਇੰਜਨ ਸਾਡੇ ਫੈਸਲੇ ਲੈਣ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਵਿੱਚ ਵੀ ਸਹਾਇਤਾ ਕਰਦੇ ਹਾਂ। ਹੁਣ ਜਿਵੇਂ ਜਿਵੇਂ ਸਾਡੀ ਨਿਰਭਰਤਾ ਆਰਟੀਫਿਸ਼ੀਅਲ ਇੰਟੈਲੀਜੈਂਸ ਅਧਾਰਿਤ ਮਸ਼ੀਨਾਂ 'ਤੇ ਵੱਧਦੀ ਜਾ ਰਹੀ ਹੈ, ਤਿਵੇਂ ਤਿਵੇਂ ਮਨੁੱਖ ਆਪਣੇ ਕੰਮ ਨੂੰ

0: ਕਰਨ ਤੋਂ ਵੀ ਗੁਰੇਜ਼ ਕਰ ਰਿਹਾ ਹੈ ਅਤੇ ਇਸ ਗੱਲ ਦਾ ਡਰ ਵੀ ਸਤਾਉਣ ਲੱਗ ਪਿਆ ਹੈ ਕਿ ਆਉਣ ਵਾਲੀ ਪੀੜ੍ਹੀ ਕਿਤੇ ਆਲਸੀ ਹੀ ਨਾ ਹੋ ਜਾਵੇ, ਜਿਸ ਦੇ ਮਨੁੱਖੀ ਸਿਹਤ 'ਤੇ ਮਾੜੇ ਪ੍ਰਭਾਵ ਹੋ ਸਕਦੇ ਹਨ। ਮਸ਼ੀਨੀ ਬੁੱਧਤਾ 'ਤੇ ਆਧਾਰਿਤ ਮਸ਼ੀਨਾਂ ਦੇ ਹਾਰਡਵੇਅਰ ਅਤੇ ਸੌਫਟਵੇਅਰ ਨੂੰ ਨਿਯਮਿਤ ਰੂਪ 'ਤੇ ਅਪਡੇਟ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਇਹਨਾਂ ਨੂੰ ਨਿਰਧਾਰਿਤ ਸਮੇਂ 'ਤੇ ਅਪਡੇਟ ਨਾ ਕੀਤਾ ਜਾਵੇ ਤਾਂ ਇਹ ਸਾਡੇ ਕਿਸੇ ਕੰਮ ਵਿੱਚ ਸਹਾਇਤਾ ਨਹੀਂ ਕਰ ਸਕਦੀਆਂ ਅਤੇ ਇਹਨਾਂ ਦਾ ਰੱਖ ਰਖਾਵ ਵੀ ਬਹੁਤ ਖਰਚੀਲਾ ਹੈ। ਅੱਜ ਅਸੀਂ ਇਹ ਗੱਲ ਵੀ ਸੁਣ ਰਹੇ ਹਾਂ ਕਿ ਕਈ ਪ੍ਰਸਿੱਧ ਉਦਯੋਗ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਸਹਾਇਤਾ ਨਾਲ ਕੰਮ ਕਰ ਰਹੇ ਹਨ। ਉਦਾਹਰਣ ਵਜੋਂ ਖੋਜ ਇੰਜਨ, ਸਿਫਾਰਿਸ਼ ਐਲਗੋਰਿਥਮ ਅਤੇ ਸਵੈ ਡਰਾਈਵਿੰਗ ਕਾਰਾਂ ਆਦਿ। ਇਹ ਉਦਯੋਗ ਆਰਟੀਫਿਸ਼ੀਅਲ ਇੰਟੈਲੀਜੈਂਸ ਟੈਕਨੋਲੋਜੀ ਵਰਤੋਂ ਕਰਕੇ ਬਹੁਤ ਹੀ ਸਮਰੱਥ, ਤੇਜ਼ ਅਤੇ ਪੈਸਾ ਬਚਾਉਣ ਵਾਲੇ ਹੋ ਗਏ ਹਨ। ਸਿੱਖਿਆ ਦੇ ਖੇਤਰ ਵਿੱਚ ਵੀ ਮਸ਼ੀਨੀ ਬੁੱਧੀ ਬਹੁਤ ਸਹਾਇਕ ਹੈ। ਵਿਦਿਆਰਥੀਆਂ ਦੀ ਵਿਅਕਤੀਗਤ ਸਿੱਖਣ ਦੀ ਜ਼ਰੂਰਤ ਨੂੰ ਸਮਝ ਕੇ ਅਧਿਐਨ ਸਮੱਗਰੀ ਦੀ ਪੂਰੀ ਵਰਤੋਂ ਕੀਤੀ ਜਾ ਰਹੀ ਹੈ। ਹਰ ਵਿਦਿਆਰਥੀ ਨੂੰ ਉਸਦੀ ਯੋਗਤਾ ਅਨੁਸਾਰ ਅਤੇ ਉਸਦੀ ਰੁਚੀ ਮੁਤਾਬਕ ਸਿਖਲਾਈ ਦਿੱਤੀ ਜਾਂਦੀ ਹੈ, ਜੋ ਕਿ ਉਹਨਾਂ ਦੀ ਸਿੱਖਣ ਦੀ ਪ੍ਰਕਿਰਿਆ ਨੂੰ ਬਹੁਤ ਹੀ ਬਿਹਤਰ ਬਣਾ ਦਿੰਦੀ ਹੈ। ਮਸ਼ੀਨੀ ਬੁੱਧਤਾ ਦੀ ਵਰਤੋਂ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਵੀ ਬਣ ਰਹੇ ਹਨ। ਉਦਯੋਗਾਂ ਅਤੇ ਕਾਰੋਬਾਰਾਂ ਨੂੰ ਸਮਰੱਥ ਬਣਾਉਣਾ, ਰੁਜ਼ਗਾਰ ਦੀ ਸਿਫਾਰਿਸ਼ ਕਰਨਾ ਅਤੇ ਉਹਨਾਂ ਦੀ ਸੰਪੂਰਨਤਾ ਵਿੱਚ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਆਪਣਾ ਯੋਗਦਾਨ ਨਿਭਾ ਰਹੀ ਹੈ। ਭਵਿੱਖ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਸਾਨੂੰ ਨਵੀਆਂ ਸੰਭਾਵਨਾਵਾਂ ਤੋਂ ਜਾਣੂ ਕਰਵਾਏਗੀ। ਸਿਹਤ ਸੇਵਾਵਾਂ ਵਿੱਚ ਇਨਕਲਾਬ, ਸਿੱਖਿਆ ਦੇ ਮੈਦਾਨ ਵਿੱਚ ਨਵੇਂ ਮਾਪਦੰਡ, ਉਦਯੋਗ ਅਤੇ ਕਾਰੋਬਾਰਾਂ ਨੂੰ ਸਮਰੱਥ ਬਣਾਉਣ ਆਦਿ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਇੱਕ ਮਹੱਤਵਪੂਰਨ ਰੋਲ ਅਦਾ ਕਰੇ। ਹਰ ਨਵੀਂ ਟੈਕਨੋਲੋਜੀ ਦੀ ਤਰ੍ਹਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀਆਂ ਵੀ ਕੁਝ ਚੁਣੌਤੀਆਂ ਹਨ। ਇਹਨਾਂ ਵਿੱਚ ਡਾਟਾ ਪ੍ਰਾਈਵੇਸੀ, ਰੁਜ਼ਗਾਰ ਦੀ ਹਾਨੀ ਅਤੇ ਨੈਤਿਕ ਮੁੱਦਿਆਂ ਦੀ ਚਿੰਤਾਵਾਂ ਵੀ ਸ਼ਾਮਲ ਹਨ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਟੈਕਨੋਲੋਜੀ ਨੂੰ ਸਮਰੱਥਤਾ ਨਾਲ ਵਰਤਦਿਆਂ ਇਸ ਦੀਆਂ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ ਇਸ ਦੇ ਫਾਇਦਿਆਂ ਨੂੰ ਮਾਣ ਸਕੀਏ।
1: ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਹੁਣੇ ਤੁਸੀਂ ਸੁਨੀਲ ਬੰਗੜ ਦੀ ਇਹ ਵਾਰਤਾ ਸੁਣ ਰਹੇ ਸੀ ਤੇ ਹੁਣ ਪੇਸ਼ੇ ਸੁਫੀਆਨਾ ਕਲਾਮ। ਲਓ ਸੁਣੋ ਇਹ ਕਲਾਮ। ਕੁੱਲੀ ਰਾਹ ਦੇ ਵਿੱਚ ਪਾਈ ਅਸਾਂ ਤੇਰੇ ਤੇ ਆਉਂਦਾ ਜਾਂਦਾ ਤੱਕਦਾ ਰਹੀ। ਗਾਇਕਾ ਨੇ ਬੀਬੀ ਨੂਰਾਂ।

ਇਹ ਸਨ ਗੁਰਦਾਸ ਮਾਨ ਪੇਸ਼ ਕਰ ਰਹੇ ਸਨ ਸੁਫੀਆਨਾ ਕਲਾਮ। ਤੇ ਹੁਣ ਤੁਹਾਨੂੰ ਅਸੀਂ ਸੁਣਵਾ ਰਹੇ ਹਾਂ ਬੁੱਲੇ ਸ਼ਾਹ ਦਾ ਇੱਕ ਕਲਾਮ, ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ। ਕਲਾਕਾਰ ਨੇ ਆਬਿਦਾ ਪਰਵੀਨ ਤੇ ਸਾਥੀ।

0: अभी आप सुन रहे थे प्रोग्राम एक ही फिल्म से, आकाशवाणी दिल्ली का ये इंद्रप्रस्थ चैनल है। 1:40 होने को है, कुछ ही देर में समाचार प्रसारित किए जाएंगे।
1: फिलहाल सुन दे पंजाबी च।
2: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਸ਼ਵ ਪੱਧਰ ਤੇ ਦੇਸ਼ਾਂ ਵਿਚਕਾਰ ਅਵਿਸ਼ਵਾਸ ਤੇ ਨਵੀਆਂ ਚੁਣੌਤੀਆਂ ਦੇ ਬਾਵਜੂਦ ਭਾਰਤ ਨੂੰ ਵਿਕਾਸ ਤੇ ਉਮੀਦ ਦੀ ਇੱਕ ਵੱਡੀ ਕਿਰਨ ਵਜੋਂ ਦੇਖਿਆ ਜਾ ਰਿਹਾ ਹੈ। ਸਰਕਾਰ ਨੇ ਅੱਜ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕਲੋਰੋਫੇਨਰਮਾਈਨ ਮੈਲਿਟ ਅਤੇ ਫਿਨਾਈਲ ਐਫਰਿਨ ਹਾਈਡਰੋਕਲੋਰਾਈਡ ਕੰਬੀਨੇਸ਼ਨਾਂ ਵਾਲੀਆਂ ਦਵਾਈਆਂ ਦੇ ਨਿਰਮਾਣ, ਵਿਕਰੀ ਤੇ ਵੰਡ ਤੇ ਪਾਬੰਦੀ ਲਾ ਦਿੱਤੀ ਹੈ। ਭਾਰਤ ਨੇ 22 ਭਾਰਤੀ ਨਾਗਰਿਕਾਂ ਨੂੰ ਲੈ ਕੇ ਜਾ ਰਹੇ 2 ਵਪਾਰਕ ਜਹਾਜ਼ਾਂ ਦੇ ਅਗਵਾ ਹੋਣ ਦਾ ਮੁੱਦਾ ਸੋਮਾਲੀਆ ਦੇ ਅਧਿਕਾਰੀਆਂ ਨਾਲ ਉਠਾਇਆ ਹੈ। ਭਾਰਤ ਅਤੇ ਬਰਤਾਨੀਆ ਨੇ ਦੋਹਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਸਹਿਯੋਗ ਵਧਾਉਣ ਤੇ ਸਹਿਮਤੀ ਜਤਾਈ ਹੈ ਤੇ ਐਮਸਟੇਲਫਿਨ ਵਿਚ ਮਰਦਾਂ ਦੇ FIH ਹਾਕੀ ਵਿਸ਼ਵ ਕੱਪ ਦੇ ਦੂਜੇ ਗੇੜ ਵਿਚ ਅੱਜ ਭਾਰਤ ਦਾ ਮੁਕਾਬਲਾ ਮੇਜ਼ਬਾਨ ਨੀਦਰਲੈਂਡਸ ਨਾਲ ਹੋਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੁਧਾਰ ਉਨ੍ਹਾਂ ਦੀ ਸਰਕਾਰ ਲਈ ਮਜਬੂਰੀ ਨਹੀਂ ਸਗੋਂ ਇੱਕ ਵਚਨਬੱਧਤਾ ਨੇ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਲੋਕਾਂ ਦੇ ਹਿੱਤਾਂ ਅਤੇ ਦੇਸ਼ ਦੇ ਵਿਕਾਸ ਨੂੰ ਧਿਆਨ ਵਿਚ ਰੱਖ ਕੇ ਬਣਾਈਆਂ ਜਾ ਰਹੀਆਂ ਨੇ। ਨਵੀਂ ਦਿੱਲੀ ਵਿਚ ਇਕਨੋਮਿਕ ਟਾਈਮਜ਼ ਵਰਲਡ ਲੀਡਰਸ ਫੋਰਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨਾ ਸਿਰਫ ਨਿਯਮਾਂ ਨੂੰ ਬਦਲ ਰਹੀ ਹੈ ਸਗੋਂ ਉਨ੍ਹਾਂ ਨੂੰ ਬਣਾਉਣ ਪਿੱਛੇ ਮਾਨਸਿਕਤਾ ਨੂੰ ਵੀ ਬਦਲ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਹੁਣ ਉਤਪਾਦਨ ਨਾਲ ਜੁੜੀ ਉਤਸ਼ਾਹ ਯੋਜਨਾ PLI ਰਾਹੀਂ ਉਦਯੋਗ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰ ਰਿਹਾ ਹੈ।
3: ਜਹਾਂ ਪਹਿਲੇ ਪ੍ਰੋਡਕਸ਼ਨ ਬਢਾਨੇ ਪਰ ਪਨਿਸ਼ਮੈਂਟ ਮਿਲਤਾ ਥਾ, ਵਹੀਂ ਆਜ ਹਮਾਰੀ ਸਰਕਾਰ ਪ੍ਰੋਡਕਸ਼ਨ ਬਢਾਨੇ ਪਰ ਇਨਸੈਂਟਿਵ ਦੇ ਰਹੀ ਹੈ ਔਰ ਆਜ PLI ਸਕੀਮ ਕੀ ਸਕਸੈਸ ਦੁਨੀਆ ਦੇਖ ਰਹੀ ਹੈ। ਸਿਰਫ ਇਸ ਇੱਕ ਯੋਜਨਾ ਕੀ ਵਜਹ ਸੇ ਕਰੀਬ 2.5 ਲੱਖ ਕਰੋੜ ਰੁਪਏ ਕਾ ਐਕਚੁਅਲ ਇਨਵੈਸਟਮੈਂਟ ਹੁਆ ਹੈ। 22 ਲੱਖ ਕਰੋੜ ਰੁਪਏ ਸੇ ਜ਼ਿਆਦਾ ਕਾ ਪ੍ਰੋਡਕਸ਼ਨ ਔਰ ਸੇਲਸ ਹੋਈ ਹੈ। 15 ਲੱਖ ਕਰੋੜ ਰੁਪਏ ਸੇ ਜ਼ਿਆਦਾ ਕਾ ਐਕਸਪੋਰਟ ਹੁਆ ਹੈ ਔਰ 14 ਲੱਖ ਸੇ ਜ਼ਿਆਦਾ ਡਾਇਰੈਕਟ ਔਰ ਇਨਡਾਇਰੈਕਟ ਜੋਬ ਬਨੀ ਹੈ।
2: ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਪੱਧਰ ਤੇ ਸਰੋਤਾਂ ਨੂੰ ਲੈ ਕੇ ਵੱਧ ਰਿਹਾ ਤਣਾਅ ਅਤੇ ਦੇਸ਼ਾਂ ਵਿਚਕਾਰ ਅਵਿਸ਼ਵਾਸ ਨਵੀਆਂ ਚੁਣੌਤੀਆਂ ਪੈਦਾ ਕਰ ਰਿਹਾ ਹੈ। ਇਸ ਦੇ ਬਾਵਜੂਦ ਭਾਰਤ ਨੂੰ ਦੁਨੀਆਂ ਵਿਚ ਵਿਕਾਸ ਤੇ ਉਮੀਦ ਦੀ ਇਕ ਵੱਡੀ ਕਿਰਨ ਵਜੋਂ ਦੇਖਿਆ ਜਾਂਦਾ ਹੈ।
3: ਸਾਥੀਓ, ਦੁਨੀਆਂ ਮੈਂ ਗਰੋਥ ਕੋ ਲੇਕਰ ਕੇ ਕਈ ਤਰ੍ਹਾਂ ਕੀ ਚਿੰਤਾਏ ਹੈ। ਦੁਨੀਆਂ ਨੇ ਬੜਾ ਭਯੰਕਰ ਇੱਕ ਰੂਪ ਦੇਖਾ ਹੈ ਇਨ ਦਿਨੋਂ। ਰਿਸੋਰਸਿਸ ਕਾ ਵੈਪਨਾਈਜੇਸ਼ਨ ਹੋ ਰਹਾ ਹੈ, ਅਵਿਸ਼ਵਾਸ ਕਾ ਵਾਤਾਵਰਣ ਵਿਸ਼ਵ ਕੇ ਲਿਏ ਅਨੇਕ ਨਈ ਚੁਣੌਤੀਆਂ ਲੇਕਰ ਕੇ ਆ ਰਹਾ ਹੈ। ਲੇਕਿਨ ਐਸੇ ਸਮੇਂ ਮੈਂ ਵੀ ਦੁਨੀਆਂ ਭਾਰਤ ਕੋ ਗਰੋਥ ਔਰ ਹੋਪ ਕੇ ਬ੍ਰਾਈਟ ਸਪੋਟ ਕੇ ਰੂਪ ਮੈਂ ਦੇਖ ਰਹੀ ਹੈ। ਭਾਰਤ ਨੇ ਪਿਛਲੇ 10-12 ਸਾਲ ਮੈਂ ਆਪਣੀ 25 ਕਰੋੜ ਆਬਾਦੀ ਕੋ ਗਰੀਬੀ ਸੇ ਬਾਹਰ ਨਿਕਾਲਾ ਹੈ।
2: ਭਾਰਤ ਦੀ G20 ਪ੍ਰਧਾਨਗੀ ਦੇ ਮੰਤਰ ਇੱਕ ਧਰਤੀ ਇੱਕ ਪਰਿਵਾਰ ਇੱਕ ਭਵਿੱਖ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆਂ ਦੇ ਸਾਰੇ ਦੇਸ਼ਾਂ ਦਾ ਭਵਿੱਖ ਆਪਸ ਵਿੱਚ ਜੁੜਿਆ ਹੋਇਆ ਹੈ।
3: ਹਰ ਦੇਸ਼ ਕਾ ਭਵਿਸ਼ ਉਸਕਾ ਫਿਊਚਰ ਇੱਕ ਦੂਸਰੇ ਸੇ ਜੁੜਾ ਹੁਆ ਹੀ ਹੈ। ਆਈਸੋਲੇਸ਼ਨ ਮੈਂ ਕੁਛ ਸੰਭਵ ਨਹੀਂ ਹੈ। ਇਸ ਲਈ ਸ਼ੇਅਰ ਫਿਊਚਰਸ ਕੀ ਇਹ ਥੀਮ ਆਜ ਔਰ ਵੀ ਅਧਿਕ ਪ੍ਰਾਸੰਗਿਕ ਹੋ ਗਈ ਔਰ ਭਾਰਤ ਤੋਂ ਹਮੇਸ਼ਾ ਸੇ ਇਸੀ ਭਾਵਨਾ ਕੋ ਲੇਕਰ ਚਲਾ ਹੈ। G20 ਕੀ ਅਧਿਕਸ਼ਤਾ ਮੈਂ ਇਸ ਲਈ ਹੀ ਭਾਰਤ ਕਾ ਮੰਤਰ ਰਹਾ ਵਨ ਅਰਥ ਵਨ ਫੈਮਿਲੀ ਵਨ ਫਿਊਚਰ। ਸ਼ੇਅਰ ਫਿਊਚਰ ਕੀ ਇਹ ਭਾਵਨਾ ਔਰ ਇਸਕੇ ਸਾਥ ਜੁੜਾ ਦਾਇਤਵ ਬੋਧ 21ਵੀਂ ਸਦੀ ਕੇ ਇਸ ਵਿਸ਼ਵ ਕੀ ਅਨੇਕ ਸਮੱਸਿਆਓਂ ਕਾ ਸਮਾਧਾਨ ਦੇਤਾ ਹੈ।
2: ਉਨ੍ਹਾਂ ਨੇ ਡਿਜੀਟਲ ਖੇਤਰ ਵਿਚ ਭਾਰਤ ਦੀ ਪ੍ਰਗਤੀ ਅਤੇ ਇਸ ਤੇ ਤੇਜ਼ 5G ਵਿਸਥਾਰ ਦਾ ਵੀ ਜ਼ਿਕਰ ਕੀਤਾ। ਸਰਕਾਰ ਨੇ ਅਜੇ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕਲੋਰੋਫੇਨਰਮਾਈਨ ਮੈਲਿਟ ਅਤੇ ਫਿਨਾਈਲ ਐਫਰਿਨ ਹਾਈਡਰੋਕਲੋਰਾਈਡ ਵਾਲੇ ਸਾਰੇ ਫਿਕਸਡ ਡੋਜ਼ ਕੰਬੀਨੇਸ਼ਨਾਂ ਦੇ ਨਿਰਮਾਣ, ਵਿਕਰੀ ਤੇ ਵੰਡ ਤੇ ਪਾਬੰਦੀ ਲਾ ਦਿੱਤੀ ਹੈ। ਸਿਹਤ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਰਾਹੀਂ ਇਨ੍ਹਾਂ ਦਵਾਈਆਂ ਬਾਰੇ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਇਹ ਦਵਾਈਆਂ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਹੀਂ ਦਿੱਤੀਆਂ ਜਾ ਸਕਦੀਆਂ।

ਛੋਟੇ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਚੁੱਕਿਆ ਗਿਆ ਹੈ। ਸਰਕਾਰ ਨੇ ਨਿਰਮਾਤਾਵਾਂ ਨੂੰ ਇਨ੍ਹਾਂ ਦਵਾਈਆਂ ਦੇ ਲੇਬਲਾਂ, ਪੈਕੇਜ ਨਿਰਦੇਸ਼ਾਂ ਅਤੇ ਪ੍ਰਚਾਰ ਸਮੱਗਰੀ ਤੇ ਸਪਸ਼ਟ ਤੌਰ ਤੇ ਚੇਤਾਵਨੀ ਦੇਣ ਦੇ ਨਿਰਦੇਸ਼ ਦਿੱਤੇ ਨੇ। ਸਰਕਾਰ ਨੇ ਕਿਹਾ ਹੈ ਕਿ ਇਹ ਦਵਾਈਆਂ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਜ਼ੋਖਮ ਪੈਦਾ ਕਰਦੀਆਂ ਨੇ ਅਤੇ ਸੁਰੱਖਿਅਤ ਵਿਕਲਪ ਉਪਲਬਧ ਨੇ। ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਦੇ ਮਾਂ ਸ਼੍ਰੀਮਸਤਕਾ ਸੀਮੈਂਟ ਅਤੇ ਸਟੀਲ ਪਾਵਰ ਪਲਾਂਟ ਵਿਚ ਬੀਤੀ ਰਾਤ ਇਕ ਟਰਬਾਈਨ ਵਿਚ ਜ਼ੋਰਦਾਰ ਧਮਾਕੇ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿਚ 3 ਇੰਜੀਨੀਅਰਾਂ ਦੀ ਮੌਤ ਹੋ ਗਈ ਜਦੋਂ ਕਿ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਰਾਂਚੀ ਦੇ ਸੰਜੀਵ ਕੁਮਾਰ ਕੇਸਰੀ, ਬੋਕਾਰੋ ਦੇ ਵਿਨੀਤ ਮਹਤੋ ਤੇ ਗੜਵਾ ਦੇ ਅਭਿਸ਼ੇਕ ਪਾਂਡੇ ਵਜੋਂ ਹੋਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਨੇ 22 ਭਾਰਤੀ ਨਾਗਰਿਕਾਂ ਨੂੰ ਲੈ ਕੇ ਜਾ ਰਹੇ ਦੋ ਵਪਾਰਕ ਜਹਾਜ਼ਾਂ ਦੇ ਅਗਵਾ ਹੋਣ ਦਾ ਮੁੱਦਾ ਸੋਮਾਲੀਆ ਦੇ ਅਧਿਕਾਰੀਆਂ ਸਾਹਮਣੇ ਉਠਾਇਆ ਹੈ। ਭਾਰਤੀ ਹਾਈ ਕਮਿਸ਼ਨ ਅਨੁਸਾਰ ਸਾਰੇ ਭਾਰਤੀ ਨਾਗਰਿਕ ਸੁਰੱਖਿਅਤ ਦੱਸੇ ਜਾ ਰਹੇ ਨੇ। ਭਾਰਤ ਨੇ ਕਿਹਾ ਕਿ ਉਹ ਆਪਣੇ ਨਾਗਰਿਕਾਂ ਦੀ ਸੁਰੱਖਿਆ ਤੇ ਭਲਾਈ ਨੂੰ ਸਭ ਤੋਂ ਵੱਧ ਮਹੱਤਵ ਦਿੰਦਾ ਹੈ। ਪਹਿਲਾ ਜਹਾਜ਼ MT ਸਿਬੂ 20 ਅਗਸਤ ਨੂੰ ਯਮਨ ਦੇ ਤੱਟ ਤੋਂ ਅਦਨ ਦੀ ਖਾੜੀ ਵਿਚ ਅਗਵਾ ਕੀਤਾ ਗਿਆ ਸੀ। ਇਸ ਵਿਚ 16 ਭਾਰਤੀ ਨਾਗਰਿਕਾਂ ਸਮੇਤ 20 ਲੋਕ ਸਵਾਰ ਸਨ। ਦੂਜਾ ਜਹਾਜ਼ MV ਲੁਤਫ 17 ਅਗਸਤ ਨੂੰ ਸੋਮਾਲੀਆ ਦੇ ਪੁੰਟਲੈਂਡ ਤੱਟ ਨੇੜੇ ਅਗਵਾ ਕੀਤਾ ਗਿਆ, ਜਿਸ ਵਿਚ 6 ਭਾਰਤੀ ਨਾਗਰਿਕਾਂ ਸਮੇਤ 10 ਲੋਕ ਸਵਾਰ ਸਨ। ਵਿਦੇਸ਼ ਵਿਭਾਗ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਇਹ ਵੀ ਕਿਹਾ ਕਿ ਭਾਰਤ ਅਸ਼ਾਂਤ ਸਮੁੰਦਰੀ ਇਲਾਕਿਆਂ ਵਿਚ ਕੰਮ ਕਰਨ ਵਾਲੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ। ਬ੍ਰਿਕਸ ਯੂਥ ਮੰਤਰੀਆਂ ਅਤੇ ਬ੍ਰਿਕਸ ਖੇਡ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਵਿਸ਼ਾਖਾਪਟਨਮ ਵਿਚ ਭਾਰਤ ਕਰ ਰਿਹਾ ਹੈ। ਬ੍ਰਿਕਸ ਦੇ ਨੌਜਵਾਨ ਮਾਮਲਿਆਂ ਦੇ ਮੰਤਰੀਆਂ ਦੀ ਮੀਟਿੰਗ ਅੱਜ ਹੋਏਗੀ, ਜਦੋਂ ਕਿ ਖੇਡ ਮੰਤਰੀਆਂ ਦੀ ਮੀਟਿੰਗ ਕੱਲ੍ਹ ਹੋਏਗੀ। ਭਾਰਤ ਅਤੇ ਬਰਤਾਨੀਆ ਨੇ ਸਾਂਝੇ ਫੌਜੀ ਅਭਿਆਸਾਂ, ਸਿਖਲਾਈ ਅਤੇ ਹੁਨਰਵਾਦ ਦੇ ਰਾਹੀਂ ਦੋਹਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਸਹਿਯੋਗ ਵਧਾਉਣ ਤੇ ਸਹਿਮਤੀ ਜਤਾਈ ਹੈ। ਨਵੀਂ ਦਿੱਲੀ ਵਿਚ ਹੋਈ ਭਾਰਤ ਬਰਤਾਨੀਆ ਰੱਖਿਆ ਸਲਾਹਕਾਰ ਸਮੂਹ ਦੀ 5ਵੀਂ ਮੀਟਿੰਗ ਵਿਚ ਦੋਹਾਂ ਦੇਸ਼ਾਂ ਨੇ ਰੱਖਿਆ ਖੇਤਰ ਵਿਚ ਚੱਲ ਰਹੇ ਸਹਿਯੋਗ ਦਾ ਜਾਇਜ਼ਾ ਲਿਆ। ਮੀਟਿੰਗ ਵਿਚ ਰੱਖਿਆ ਖੋਜ ਤੇ ਵਿਕਾਸ ਦੇ ਨਾਲ ਨਾਲ 2035 ਤੱਕ ਦੀਆਂ ਯੋਜਨਾਵਾਂ ਤੇ ਚਰਚਾ ਕੀਤੀ ਗਈ। ਦੋਹਾਂ ਦੇਸ਼ਾਂ ਨੇ ਹਿੰਦ ਪ੍ਰਸ਼ਾਂਤ ਖੇਤਰ ਵਿਚ ਸਮੁੰਦਰੀ ਸੁਰੱਖਿਆ ਸਹਿਯੋਗ ਵਧਾਉਣ ਤੇ ਵੀ ਜ਼ੋਰ ਦਿੱਤਾ। ਦੋਵਾਂ ਧਿਰਾਂ ਨੇ ਖੇਤਰੀ ਸ਼ਾਂਤੀ ਤੇ ਸੁਰੱਖਿਆ ਤੇ ਵਿਚਾਰ ਸਾਂਝੇ ਕੀਤੇ ਤੇ ਆਪਸੀ ਸੁਰੱਖਿਆ ਤੇ ਰਣਨੀਤਿਕ ਖੁਦ ਮੁਖਤਿਆਰੀ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਭਾਰਤ ਬਰਤਾਨੀਆ ਰਣਨੀਤਿਕ ਭਾਈਵਾਲੀ, ਸ਼ਾਂਤੀ, ਸਥਿਰਤਾ, ਆਜ਼ਾਦੀ ਅਤੇ ਆਪਸੀ ਸਤਿਕਾਰ ਦੀਆਂ ਸਾਂਝੀਆਂ ਕਦਰਾਂ ਕੀਮਤਾਂ ਤੇ ਆਧਾਰਿਤ ਹੈ। ਕੈਨੇਡਾ ਦੇ ਐਲਬਰਟਾ ਪ੍ਰਾਂਤ ਚ ਗੁਰਦੁਆਰੇ ਵਿਚ 2 ਲੋਕਾਂ ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਕ ਵਿਆਹ ਸਮਾਰੋਹ ਤੋਂ ਪਹਿਲਾਂ ਸਵੇਰੇ ਪਾਠ ਦੌਰਾਨ ਇਕ ਵਿਅਕਤੀ ਨੇ ਇਹ ਹਮਲਾ ਕੀਤਾ। ਇਹ ਘਟਨਾ ਐਡਮੋਂਟਨ ਇਲਾਕੇ ਵਿਚ ਸਥਿਤ ਨਾਨਕਸਰ ਗੁਰਦੁਆਰੇ ਵਿਚ ਸਵੇਰੇ 5 ਵਜੇ ਵਾਪਰੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਪੀੜਤਾਂ ਤੇ ਸਿੱਖ ਭਾਈਚਾਰੇ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕੀਤੀ। ਐਮਸਟਿਲਵਿਨ ਵਿਚ ਮਰਦਾਂ ਦੇ FIH ਹਾਕੀ ਵਿਸ਼ਵ ਕੱਪ ਦੇ ਦੂਜੇ ਗੇੜ ਵਿਚ ਅੱਜ ਭਾਰਤ ਦਾ ਮੁਕਾਬਲਾ ਮੇਜ਼ਬਾਨ ਨੀਦਰਲੈਂਡਸ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਪਾਕਿਸਤਾਨ ਤੇ 5-3 ਦੀ ਸ਼ਾਨਦਾਰ ਜਿੱਤ ਨਾਲ ਭਾਰਤ ਨੇ ਪੂਲ ਡੀ ਵਿਚ ਦੂਜਾ ਸਥਾਨ ਹਾਸਲ ਕੀਤਾ ਹੈ। ਭਾਰਤ ਹੁਣ ਪੂਲ ਈ ਵਿਚ ਇੰਗਲੈਂਡ ਅਤੇ ਪੂਲ ਏ ਦੀਆਂ ਚੋਟੀ ਦੀਆਂ 2 ਟੀਮਾਂ ਚ ਸ਼ਾਮਲ ਹੋ ਜਾਏਗਾ। ਪੂਲ ਈ ਦੀਆਂ ਚੋਟੀ ਦੀਆਂ 2 ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ। BWF ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦਾ ਮਹਿਲਾ ਡਬਲ ਸੈਮੀਫਾਈਨਲ ਅੱਜ ਭਾਰਤ ਦੀ ਤ੍ਰਿਸ਼ਾ ਜੌਲੀ ਤੇ ਗਾਇਤਰੀ ਗੋਪੀ ਚੰਦ ਵਿਚਕਾਰ ਖੇਡਿਆ ਜਾਏਗਾ। ਇਨ੍ਹਾਂ ਦਾ ਮੁਕਾਬਲਾ ਚੀਨ ਦੀ ਲਿਊ ਸ਼ੇਂਗ ਸ਼ੂ ਤੇ ਟੈਨ ਨਿੰਗ ਦੀ ਜੋੜੀ ਨਾਲ ਹੋਏਗਾ। ਤ੍ਰਿਸ਼ਾ ਤੇ ਗਾਇਤਰੀ ਨੇ ਕੱਲ੍ਹ ਕੁਆਰਟਰ ਫਾਈਨਲ ਵਿਚ ਚੀਨ ਦੀ ਜੀਆਜੀ ਫੈਨ ਅਤੇ ਜਾਂਗ ਸ਼ੂ ਜਿਆਨ ਨੂੰ 16-21, 21-13 ਨਾਲ ਹਰਾਇਆ ਸੀ। ਇਸ ਜਿੱਤ ਨਾਲ ਤ੍ਰਿਸ਼ਾ ਤੇ ਗਾਇਤਰੀ ਨੇ ਭਾਰਤ ਦਾ ਤਮਗਾ ਪੱਕਾ ਕਰ ਲਿਆ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੂਰਬੀ ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਲਦਾਖ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਮੱਧ ਪ੍ਰਦੇਸ਼ ਵਿਚ ਮੌਨਸੂਨ ਸਰਗਰਮ ਹੈ ਅਤੇ ਕਈ ਜ਼ਿਲ੍ਹਿਆਂ ਵਿਚ ਲਗਾਤਾਰ ਭਾਰੀ ਬਾਰਿਸ਼ ਹੋ ਰਹੀ ਹੈ। ਇਸ ਤਰ੍ਹਾਂ ਓਡੀਸ਼ਾ ਵਿਚ ਹੜ੍ਹਾਂ ਦੀ ਸਥਿਤੀ ਵਿਚ ਸੁਧਾਰ ਹੋਇਆ, ਪਰ ਉੱਤਰੀ ਤੇ ਤੱਟਵਰਤੀ ਓਡੀਸ਼ਾ ਦੇ ਬਹੁਤ ਸਾਰੇ ਇਲਾਕਿਆਂ ਵਿਚ ਅਜੇ ਵੀ ਪਾਣੀ ਭਰਿਆ ਹੋਇਆ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਸ਼ਵ ਪੱਧਰ ਤੇ ਦੇਸ਼ਾਂ ਵਿਚਕਾਰ ਅਵਿਸ਼ਵਾਸ ਤੇ ਨਵੀਆਂ ਚੁਣੌਤੀਆਂ ਦੇ ਬਾਵਜੂਦ ਭਾਰਤ ਨੂੰ ਵਿਕਾਸ ਤੇ ਉਮੀਦ ਦੀ ਇਕ ਵੱਡੀ ਕਿਰਨ ਵਜੋਂ ਦੇਖਿਆ ਜਾ ਰਿਹਾ ਹੈ।
सरकार ने अज 4 साल तो घट उम्र के बच्चों लिए क्लोरोफिरम

ਮੈਲਟ ਅਤੇ ਫਿਨਾਈਲ ਐਫਰਿਨ ਹਾਈਡਰੋਕਲੋਰਾਈਡ ਕੰਬੀਨੇਸ਼ਨਾਂ ਵਾਲੀਆਂ ਦਵਾਈਆਂ ਦੇ ਨਿਰਮਾਣ, ਵਿਕਰੀ ਅਤੇ ਵੰਡ 'ਤੇ ਪਾਬੰਦੀ ਲਾ ਦਿੱਤੀ ਹੈ। ਭਾਰਤ ਨੇ 22 ਭਾਰਤੀ ਨਾਗਰਿਕਾਂ ਨੂੰ ਲੈ ਕੇ ਜਾ ਰਹੇ ਦੋ ਵਪਾਰਕ ਜਹਾਜ਼ਾਂ ਦੇ ਅਗਵਾ ਹੋਣ ਦਾ ਮੁੱਦਾ ਸੋਮਾਲੀਆ ਦੇ ਅਧਿਕਾਰੀਆਂ ਨਾਲ ਉਠਾਇਆ ਹੈ ਅਤੇ ਭਾਰਤ ਅਤੇ ਬਰਤਾਨੀਆ ਨੇ ਦੋਹਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਸਹਿਯੋਗ ਵਧਾਉਣ 'ਤੇ ਸਹਿਮਤੀ ਜਤਾਈ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

呀不打打得呀得得呀得得呀。ਕੇਨ ਤਗੇਨ ਤਗੇਨੀ ਯਮੁਨਾ ਵਿੱਚ ਨਿੱਤ ਕਿਉ ਤਹਨਾ ਗਨ ਤੈਯਾ ਕੋਪ ਕੇ ਇੰਦ ਚੜੋ ਬਿਜ ਉਪਰ ਗੋਪ ਕਰਤ ਸਭ ਹਾ ਹਾ ਤੈਯਾ ਤਾਇ ਉਠਾਇ ਲਿਓ ਗਿਰ ਨਕ ਪਰ ਬੰਸ ਬਜਾਵਤ ਦੇਨ ਚਨੈਯਾ ਜਗ ਕੇ ਮੋਹਨ ਮਨ ਮੇ ਮਾਏ ਨਿੱਤ ਕਰਤ ਰਾਧਾ ਰਾਧਾ ਰਾਧਾ ਰਾਧਾ ਰਾਧਾ ਰਾਧਾ ਰਾਧਾ ਰਾਧਾ ਰਾਧਾ ਰਾਧਾ ਰਾਧਾ।